0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਕਵਿਤਾ ਪਾਠ ਕਰਨਗੇ ਸੁਖਵਿੰਦਰ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਸੋ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਗੱਲ ਕਰਦੇ ਹਾਂ ਵਿਸ਼ਵ ਦਮਾ ਦਿਵਸ ਬਾਰੇ। ਵਿਸ਼ਵ ਦਮਾ ਦਿਵਸ ਹਰ ਸਾਲ ਮਈ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਵਸ 5 ਮਈ ਯਾਨੀ ਅੱਜ ਮਨਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਇਸ ਬਿਮਾਰੀ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਦਿਵਸ ਦਾ ਆਯੋਜਨ ਗਲੋਬਲ ਇਨੀਸ਼ੀਏਟਿਵ ਫਾਰ ਐਸਥਮਾ ਵੱਲੋਂ ਕੀਤਾ ਜਾਂਦਾ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੀ ਇੱਕ ਸਹਿਯੋਗੀ ਸੰਸਥਾ ਹੈ। ਇਸ ਦਿਵਸ ਦਾ ਆਯੋਜਨ ਗਲੋਬਲ ਇਨੀਸ਼ੀਏਟਿਵ ਫਾਰ ਐਸਥਮਾ ਵੱਲੋਂ ਪਹਿਲੀ ਵਾਰੀ 1993 ਵਿੱਚ ਕੀਤਾ ਗਿਆ ਸੀ। ਇਸੇ ਸੰਸਥਾ ਵੱਲੋਂ ਦੁਨੀਆ ਭਰ ਵਿੱਚ ਦਮੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਸ ਦਿਵਸ ਨੂੰ ਆਯੋਜਿਤ ਕੀਤਾ ਜਾਂਦਾ ਹੈ। ਇਸ ਸੰਸਥਾ ਦਾ ਉਦੇਸ਼ ਸਥਾਨਕ ਅਤੇ ਰਾਸ਼ਟਰੀ ਗਾਈਡਲਾਈਨ ਨਿਰਮਾਤਾਵਾਂ ਨਾਲ ਸੰਬੰਧ ਨੂੰ ਵਧਾਉਣਾ ਅਤੇ ਮਜ਼ਬੂਤ ਕਰਨਾ ਹੈ। ਇਹ ਸੰਸਥਾ ਮਰੀਜ਼ਾਂ ਦੀ ਸੁਰੱਖਿਆ ਤੇ ਉੱਚ ਤਰਜੀਹ ਦੇ ਨਾਲ ਸਿਹਤ ਬਾਰੇ ਚਿੰਤਾਵਾਂ ਨੂੰ ਸਾਂਝਾ ਕਰਕੇ ਵਾਤਾਵਰਣ ਦੀ ਸਥਿਰਤਾ ਲਈ ਖਾਸ ਸਿਫਾਰਿਸ਼ਾਂ ਨੂੰ ਯਕੀਨੀ ਬਣਾਉਣ ਲਈ ਵੀ ਵਚਨਬੱਧ ਹੈ। ਇਹ ਸੰਸਥਾ ਵਿਸ਼ਵ ਪੱਧਰ ਤੇ ਦਮੇ ਵਾਲੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਦਮੇ ਦੀ ਦੇਖਭਾਲ ਦੇ ਸਾਰੇ ਪਹਿਲੂਆਂ, ਮਰੀਜ਼ਾਂ ਅਤੇ ਵਾਤਾਵਰਣ ਲਈ ਸੁਧਾਰ ਲਈ ਬਹੁ ਪੱਖੀ ਸਹਿਯੋਗ ਬਹੁਤ ਜ਼ਰੂਰੀ ਹੈ। ਪਰ ਇਹ ਦਮੇ ਦੀ ਬਿਮਾਰੀ ਆਖਰ ਹੈ ਕੀ? ਦਮੇ ਤੋਂ ਪੀੜਤ ਮਨੁੱਖ ਦੀ ਸਾਹ ਨਾਲੀ ਵਿੱਚ ਸੋਜਸ਼ ਆ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਸਾਹ ਲੈਣ ਵੇਲੇ ਘਰਘਰਾਟ ਦੀ ਆਵਾਜ਼ ਵੀ ਆਉਂਦੀ ਹੈ। ਕਈ ਵਾਰ ਖੰਘ ਅਤੇ ਬਲਗਮ ਦੀ ਸਮੱਸਿਆ ਵੀ ਹੋ ਜਾਂਦੀ ਹੈ। ਕਿਸੇ ਵੀ ਕਾਰਨ ਜੇਕਰ ਸਾਹ ਦੀ ਨਾਲੀ ਵਿੱਚ ਸੋਜਸ਼ ਆ ਜਾਂਦੀ ਹੈ ਤਾਂ ਇਸ ਨਾਲ ਦਮੇ ਦੀ ਸ਼ੁਰੂਆਤ ਹੋ ਸਕਦੀ ਹੈ। ਧੂੜ, ਹਵਾ ਪ੍ਰਦੂਸ਼ਣ ਅਤੇ ਮੌਸਮ ਵਿੱਚ ਤਬਦੀਲੀ ਅਕਸਰ ਮਰੀਜ਼ਾਂ ਦੀ ਬੇਆਰਾਮੀ ਵਿੱਚ ਵਾਧਾ ਕਰਦੀ ਹੈ। ਕਈਆਂ ਨੂੰ ਸਰਦੀਆਂ ਵਿੱਚ ਧੂੜ ਅਤੇ ਮਿੱਟੀ ਤੋਂ ਸੰਕਰਮਣ ਦਾ ਵਧੇਰੇ ਖਤਰਾ ਹੁੰਦਾ ਹੈ। ਜੇ ਇਸ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਖੂਨ ਦੀ ਜਾਂਚ ਕਰਕੇ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾਂਦਾ ਹੈ। ਸੋ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਤੁਹਾਡੇ ਆਲੇ ਦੁਆਲੇ ਦੀ ਹਵਾ ਸਾਫ਼ ਹੋਣੀ ਚਾਹੀਦੀ ਹੈ, ਧੂੜ ਅਤੇ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਇਨਹੇਲਰ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦੀ ਵਰਤੋਂ ਜਾਰੀ ਰੱਖੋ। ਜੇਕਰ ਮਰੀਜ਼ ਪਹਿਲਾਂ ਹੀ ਕਾਰਨ ਜਾਣਦਾ ਹੈ ਤਾਂ ਉਸਨੂੰ ਵਾਧੂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਦੋ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖੋ। ਪਹਿਲਾ, ਸਾਹ ਦੀ ਸਮੱਸਿਆ ਨੂੰ ਹੋਰ ਨਾ ਵਧਾਓ ਅਤੇ ਦੂਜਾ, ਸਾਹ ਦੀ ਨਾਲੀ ਦੀ ਸੋਜਸ਼ ਦੇ ਕਾਰਕਾਂ ਤੋਂ ਦੂਰ ਰਹੋ। ਜੇਕਰ ਦਮੇ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾਏ ਤਾਂ ਮਰੀਜ਼ ਆਮ ਜੀਵਨ ਬਤੀਤ ਕਰ ਸਕਦਾ ਹੈ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਖੁਦ ਵੀ ਜਾਗਰੂਕ ਹੋਈਏ ਤੇ ਦੂਜਿਆਂ ਨੂੰ ਵੀ ਜਾਗਰੂਕ ਕਰੀਏ। ਅੱਜ ਵਿਸ਼ਵ ਦਮਾ ਦਿਵਸ ਦੇ ਨਾਲ ਨਾਲ ਭਾਰਤ ਦੇ 7ਵੇਂ ਰਾਸ਼ਟਰਪਤੀ ਸਵਰਗਵਾਸੀ ਗਿਆਨੀ ਜੈਲ ਸਿੰਘ ਦੀ ਜਨਮ ਵਰੇਗੰਢ ਵੀ ਏ। ਗਿਆਨੀ ਜੈਲ ਸਿੰਘ ਇੱਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਅਤੇ 1982 ਤੋਂ 1987 ਤੱਕ ਰਾਸ਼ਟਰਪਤੀ ਦੇ ਅਹੁਦੇ ਤੇ ਰਹਿਣ ਵਾਲੇ ਪਹਿਲੇ ਸਿੱਖ ਸਨ। ਉਹ 5 ਮਈ 1916 ਨੂੰ ਸੰਧਵਾਂ, ਜ਼ਿਲ੍ਹਾ ਫਰੀਦਕੋਟ, ਪੰਜਾਬ ਵਿੱਚ ਜਰਨੈਲ ਸਿੰਘ ਵਜੋਂ ਕਿਸ਼ਨ ਸਿੰਘ ਅਤੇ ਇੰਦ ਕੌਰ ਦੇ ਘਰ ਜਨਮੇ, ਜੋ ਉਨ੍ਹਾਂ ਦੇ 5 ਬੱਚਿਆਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੀ ਰਸਮੀ ਸਿੱਖਿਆ 10ਵੀਂ ਪਾਸ ਹੋਣ ਦੇ ਨਾਲ ਹੀ ਖਤਮ ਹੋਈ। ਉਨ੍ਹਾਂ ਨੇ ਗ੍ਰੰਥੀ ਬਣਨ ਦੀ ਸਿਖਲਾਈ ਲਈ ਅਤੇ ਅੰਮ੍ਰਿਤਸਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪੜ੍ਹਾਈ ਕੀਤੀ, ਜਿੱਥੇ ਉਨ੍ਹਾਂ ਨੂੰ ਧਰਮ ਗ੍ਰੰਥਾਂ ਦੇ ਗਿਆਨ ਦੇ ਨਿਸ਼ਾਨ ਵਜੋਂ ਗਿਆਨੀ ਦੀ ਉਪਾਧੀ ਦਿੱਤੀ ਗਈ। ਉਹ ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਆਪਣੇ ਭਾਸ਼ਣਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਪ੍ਰਧਾਨ ਕੌਰ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦੀਆਂ 3 ਧੀਆਂ ਅਤੇ 1 ਪੁੱਤਰ ਸੀ। ਉਹ ਆਪਣੇ ਨਿਮਰ ਵਿਹਾਰ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦਾ 25 ਦਸੰਬਰ 1994 ਨੂੰ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ 1994 ਵਿੱਚ ਇੱਕ ਸੜਕ ਹਾਦਸੇ ਵਿੱਚ ਸੱਟਾ ਲੱਗਣ ਕਾਰਨ ਹੋਈ। ਉਨ੍ਹਾਂ ਦੀ ਸਮਾਧੀ ਦਿੱਲੀ ਦੇ ਏਕਤਾ ਸਥਲ ਵਿਖੇ ਹੈ। ਉਨ੍ਹਾਂ ਦੀ ਜਨਮ ਸ਼ਤਾਬਦੀ 2016 ਵਿੱਚ ਮਨਾਈ ਗਈ ਸੀ, ਜਦੋਂ ਉਨ੍ਹਾਂ ਦੇ ਜੀਵਨ ਤੇ ਇੱਕ ਦਸਤਾਵੇਜ਼ੀ ਫਿਲਮ ਅਤੇ ਇੱਕ ਕਿਤਾਬ ਜਾਰੀ ਕੀਤੀ ਗਈ ਸੀ। ਸੋ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ, ਤੇ ਕਵਿਤਾ ਪਾਠ ਕਰ ਰਹੇ ਨੇ ਸੁਖਵਿੰਦਰ ਕੌਰ।
1: ਮੇਰੀ ਪਹਿਲੀ ਕਵਿਤਾ ਦਾ ਸਿਰਲੇਖ ਹੈ ਅਲਫਾਜ਼। ਅਸੀਂ ਪੜ੍ਹਨਾ ਚਾਹੁੰਦੇ ਹਾਂ ਤੇਰੇ ਹੱਥ ਦੀਆਂ ਲਿਖਤਾਂ ਨੂੰ। ਅਸੀਂ ਪੜ੍ਹਨਾ ਚਾਹੁੰਦੇ ਹਾਂ ਤੇਰੇ ਹੱਥ ਦੀਆਂ ਲਿਖਤਾਂ ਨੂੰ। ਅਲਫਾਜ਼ ਤੇਰੇ ਸਦਕੇ, ਅਲਫਾਜ਼ ਤੇਰੇ ਸਦਕੇ, ਲਿਖੀਆਂ ਹੋਈਆਂ ਸਿਫਤਾਂ ਨੂੰ। ਬੇਜਾਨ ਕਾਗਜ਼ਾਂ 'ਤੇ ਤੇਰੇ ਲਫ਼ਜ਼ ਸਾਹ ਲੈਂਦੇ ਨੇ, ਬੇਜਾਨ ਕਾਗਜ਼ਾਂ 'ਤੇ ਤੇਰੇ ਲਫ਼ਜ਼ ਸਾਹ ਲੈਂਦੇ ਨੇ। ਅੱਖੀਆਂ ਤੋਂ ਬੋਲ ਉੱਠਣ ਬੁੱਲ ਸੀਤੇ ਰਹਿੰਦੇ ਨੇ, ਅੱਖੀਆਂ ਤੋਂ ਬੋਲ ਉੱਠਣ ਬੁੱਲ ਸੀਤੇ ਰਹਿੰਦੇ ਨੇ। ਚੁੱਪੀਆਂ ਵਿੱਚ ਸ਼ੋਰ ਬੜਾ ਉਂਝ ਸੁਣ ਹਰ ਪਾਸੇ ਹੈ, ਚੁੱਪੀਆਂ ਵਿੱਚ ਸ਼ੋਰ ਬੜਾ ਉਂਝ ਸੁਣ ਹਰ ਪਾਸੇ ਹੈ। ਫੁੱਲਾਂ ਤੋਂ ਵੱਧ ਮਹਿਕਣ ਇਤਰਾਂ ਦੇ ਵਾਸਲੇ ਨੇ, ਫੁੱਲਾਂ ਤੋਂ ਵੱਧ ਮਹਿਕਣ ਇਤਰਾਂ ਦੇ ਵਾਸਲੇ ਨੇ। ਜਿਸਮਾਨੀ ਇੱਕ ਹੋ ਕੇ ਵੀ ਰੂਹਾਂ ਦੇ ਫਾਸਲੇ ਨੇ, ਜਿਸਮਾਨੀ ਇੱਕ ਹੋ ਕੇ ਵੀ ਰੂਹਾਂ ਦੇ ਫਾਸਲੇ ਨੇ, ਅਸੀਂ ਲਿਖਣਾ ਚਾਹੁੰਦੇ ਹਾਂ ਦਿਲ ਵਾਲੇ ਸ਼ਿਕਵਿਆਂ ਨੂੰ, ਅਸੀਂ ਲਿਖਣਾ ਚਾਹੁੰਦੇ ਹਾਂ ਦਿਲ ਵਾਲੇ ਸ਼ਿਕਵਿਆਂ ਨੂੰ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਘਰ। ਘਰ ਬਚਪਨ ਦੀਆਂ ਦੀਵਾਰਾਂ, ਕੁਝ ਫੁੱਲ ਬੂਟੇ ਤੇ ਕਾਰਾਂ। ਘਰ ਬਚਪਨ ਦੀਆਂ ਦੀਵਾਰਾਂ, ਕੁਝ ਫੁੱਲ ਬੂਟੇ ਤੇ ਕਾਰਾਂ, ਕੁਝ ਨੀਵੀਆਂ ਜਿਹੀਆਂ ਲਕੀਰਾਂ। ਹੱਥਾਂ ਦੀ ਪਹੁੰਚ ਦਰਸਾਵੇ, ਕੁਝ ਨੀਵੀਆਂ ਜਿਹੀਆਂ ਲਕੀਰਾਂ। ਹੱਥਾਂ ਦੀ ਪਹੁੰਚ ਦਰਸਾਵੇ, ਬੇਫਿਕਰ ਜਿਹਾ ਤੇ ਮੌਜੀ ਬਚਪਨ ਜਿਸ ਘਰ ਆ ਜਾਵੇ। ਬੇਫਿਕਰ ਜਿਹਾ ਤੇ ਮੌਜੀ ਬਚਪਨ ਜਿਸ ਘਰ ਆ ਜਾਵੇ। ਕੁਝ ਤੋਤਲੀਆਂ ਜਿਹੀਆਂ ਗੱਲਾਂ ਤੇ ਹਾਸੇ ਦੀਆਂ ਕਿਲਕਾਰੀਆਂ। ਕੁਝ ਤੋਤਲੀਆਂ ਜਿਹੀਆਂ ਗੱਲਾਂ ਤੇ ਹਾਸੇ ਦੀਆਂ ਕਿਲਕਾਰੀਆਂ। ਉਹ ਬੋਲਦੀਆਂ ਦੀਵਾਰਾਂ ਮਾਸੂਮ ਇਹ ਚਿੱਤਰਕਾਰੀਆਂ। ਉਹ ਬੋਲਦੀਆਂ ਦੀਵਾਰਾਂ ਮਾਸੂਮ ਇਹ ਚਿੱਤਰਕਾਰੀਆਂ। ਕੰਧਾਂ ਤੇ ਉਲੀਕਣ ਸੁਫਨੇ, ਇੰਜ ਜਾਪਣ ਰੰਗ ਜ਼ਿੰਦਗੀ ਦੇ। ਕੰਧਾਂ ਤੇ ਉਲੀਕਣ ਸੁਫਨੇ, ਇੰਜ ਜਾਪਣ ਰੰਗ ਜ਼ਿੰਦਗੀ ਦੇ। ਖੌਰੇ ਕੱਲ੍ਹ ਨੂੰ ਕੀ ਹੋ ਜਾਣਾ ਪਰ ਅੱਜ ਤੇ ਮੌਜ ਬਹਾਰਾਂ। ਖੌਰੇ ਕੱਲ੍ਹ ਨੂੰ ਕੀ ਹੋ ਜਾਣਾ ਪਰ ਅੱਜ ਤੇ ਮੌਜ ਬਹਾਰਾਂ। ਇਸੇ ਬਲਿਹਾਰੀ ਜਾਈਏ ਜੋ ਖੂਬਸੂਰਤ ਦੀਵਾਰਾਂ। ਇਸੇ ਬਲਿਹਾਰੀ ਜਾਈਏ ਜੋ ਖੂਬਸੂਰਤ ਦੀਵਾਰਾਂ। ਜਿਸ ਘਰ ਵਿੱਚ ਗੂੰਜ ਬਚਪਨ ਦੀ ਕੁਝ ਕਹਿੰਦੀਆਂ ਨੇ ਦੀਵਾਰਾਂ। ਜਿਸ ਘਰ ਵਿੱਚ ਗੂੰਜ ਬਚਪਨ ਦੀ ਕੁਝ ਕਹਿੰਦੀਆਂ ਨੇ ਦੀਵਾਰਾਂ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਖਾਹਿਸ਼। ਹਰ ਖਾਹਿਸ਼ ਦਾ ਗਲਾ ਸੀ ਮੈਂ ਆਪ ਘੁੱਟਿਆ। ਹਰ ਖਾਹਿਸ਼ ਦਾ ਗਲਾ ਸੀ ਮੈਂ ਆਪ ਘੁੱਟਿਆ। ਤੇ ਇਹ ਘਰ ਮੇਰਾ ਕਾਗਜ਼ੀ ਜੇ ਦਾਵੇ ਸੀ। ਤੇ ਇਹ ਘਰ ਮੇਰਾ ਕਾਗਜ਼ੀ ਜੇ ਦਾਵੇ ਸੀ। ਬਣੀਆਂ ਲਕੀਰਾਂ ਉੱਤੇ ਤੁਰੀ ਜਾ ਤੇ ਸਿਆਣੀ ਹੈ। ਬਣੀਆਂ ਲਕੀਰਾਂ ਉੱਤੇ ਤੁਰੀ ਜਾ ਤੇ ਸਿਆਣੀ ਹੈ। ਇੱਕ ਵੀ ਲਕੀਰ ਵੇਖੀ ਤੇਥੋਂ ਖਿੱਚੀ ਜਾਵੇ ਨਾ। ਇੱਕ ਵੀ ਲਕੀਰ ਵੇਖੀ ਤੇਥੋਂ ਖਿੱਚੀ ਜਾਵੇ ਨਾ। ਖੁਸ਼ ਰਹਿਣ ਦੀ ਜੇ ਆਦੀ ਹੋਵੇ ਮਲੰਗੀ ਜਿਹੀ ਕੁੜੀ। ਖੁਸ਼ ਰਹਿਣ ਦੀ ਜੇ ਆਦੀ ਹੋਵੇ ਮਲੰਗੀ ਜਿਹੀ ਕੁੜੀ। ਫਿਰ ਰਿਸ਼ਤਿਆਂ ਦੀ ਕੁੜੱਤਣ ਵੀ ਬਰਦਾਸ਼ਤ ਹੋ ਜਾਂਦੀ। ਫਿਰ ਰਿਸ਼ਤਿਆਂ ਦੀ ਕੁੜੱਤਣ ਵੀ ਬਰਦਾਸ਼ਤ ਹੋ ਜਾਂਦੀ। ਜਦੋਂ ਮਾੜੀ ਫਿਤਰਤ ਨਾਲ ਸਾਡੀ ਵਾਕਫੀਅਤ ਹੋ ਜਾਂਦੀ। ਜਦੋਂ ਮਾੜੀ ਫਿਤਰਤ ਨਾਲ ਸਾਡੀ ਵਾਕਫੀਅਤ ਹੋ ਜਾਂਦੀ। ਉੱਥੇ ਅੱਖਾਂ ਕੰਨ ਤੇ ਜ਼ੁਬਾਨ ਤਿੰਨੋਂ ਬੰਦ ਭਲੇ ਨੇ। ਉੱਥੇ ਅੱਖਾਂ ਕੰਨ ਤੇ ਜ਼ੁਬਾਨ ਤਿੰਨੋਂ ਬੰਦ ਭਲੇ ਨੇ। ਹਰ ਗੱਲ ਵਾਸਤੇ ਜਵਾਬ ਬਣਿਆ। ਹਰ ਗੱਲ ਵਾਸਤੇ ਜਵਾਬ ਬਣਿਆ। ਹਰ ਉਲਝਣ ਲਈ ਸੁਲਝਾ। ਹਰ ਗੱਲ ਵਾਸਤੇ ਜਵਾਬ ਬਣਿਆ ਤੇ ਹਰ ਉਲਝਣ ਦੇ ਲਈ ਸੁਲਝਾ। ਆਪਣੇ ਹੱਥੀਂ ਤਕਦੀਰ ਲਿਖਣ ਵਾਸਤੇ ਹੱਥ ਵੀ ਫੁਲਾਦੀ ਹੋਣੇ ਚਾਹੀਦੇ। ਆਪਣੇ ਹੱਥੀਂ ਤਕਦੀਰ ਲਿਖਣ ਵਾਸਤੇ ਹੱਥ ਵੀ ਫੁਲਾਦੀ ਹੋਣੇ ਚਾਹੀਦੇ। ਹਾਲੇ ਵੀ ਜੇ ਹੱਕ ਹਿੱਸਿਆਂ ਤੋਂ ਵਾਂਝੇ ਨੇ।

ਹਾਲੇ ਵੀ ਜੇ ਹੱਕ ਹਿੱਸਿਆਂ ਤੋਂ ਵਾਂਝੇ ਨੇ, ਧੀਆਂ ਮਹਿਲਾਂ ਵਿੱਚ ਬੈਠੀਆਂ ਤੇ ਦਾਖਾਂ ਗਿੱਲੀਆਂ, ਧੀਆਂ ਮਹਿਲਾਂ ਵਿੱਚ ਬੈਠੀਆਂ ਤੇ ਦਾਖਾਂ ਗਿੱਲੀਆਂ। ਹਰੇਕ ਦੇ ਹਿੱਸੇ ਜ਼ਿੰਦਗੀ ਦੇ ਇਮਤਿਹਾਨ ਆਉਂਦੇ ਨੇ, ਹਰੇਕ ਦੇ ਹਿੱਸੇ ਜ਼ਿੰਦਗੀ ਦੇ ਇਮਤਿਹਾਨ ਆਉਂਦੇ ਨੇ। ਬਸ ਇੰਨੀ ਕੁ ਤਾਕਤ ਤੇ ਸਹੇੜੀ ਰੱਖੀਏ, ਦਿਮਾਗ ਮਜ਼ਬੂਤ ਤੇ ਉਹਨਾਂ ਦਿੱਤਾ ਰੱਬ ਨੇ, ਦਿਮਾਗ ਮਜ਼ਬੂਤ ਤੇ ਉਹਨਾਂ ਦਿੱਤਾ ਰੱਬ ਨੇ। ਬਸ ਦਿਲ ਮਜ਼ਬੂਤ ਉਹਨਾਂ ਹੋਣਾ ਚਾਹੀਦਾ, ਬਸ ਦਿਲ ਮਜ਼ਬੂਤ ਉਹਨਾਂ ਹੋਣਾ ਚਾਹੀਦਾ, ਜੋ ਜ਼ਿੰਦਗੀ ਦੇ ਵਲਵਲੇਵਿਆਂ ਤੋਂ ਨਿਕਲੇ ਨਾ ਹੁੰਦੇ। ਜੇ ਜ਼ਿੰਦਗੀ ਦੇ ਵਲਵਲੇਵਿਆਂ 'ਚੋਂ ਨਿਕਲੇ ਨਾ ਹੁੰਦੇ, ਫਿਰ ਮੰਜ਼ਿਲ ਉਸਾਰੀ ਬੜੀ ਦੂਰ ਹੋਣੀ ਸੀ, ਫਿਰ ਮੰਜ਼ਿਲ ਉਸਾਰੀ ਬੜੀ ਦੂਰ ਹੋਣੀ ਸੀ। ਜੀਓ ਜੀ ਭਰ ਕੇ ਭਰਪੂਰ ਜ਼ਿੰਦਗੀ, ਜੀਓ ਜੀ ਭਰ ਕੇ ਭਰਪੂਰ ਜ਼ਿੰਦਗੀ, ਅੱਖਾਂ ਸਿੱਲੀਆਂ ਤੇ ਪਛਤਾਵੇ ਲੈ ਕੇ ਦੂਰ ਜਾਇਓ ਨਾ, ਅੱਖਾਂ ਸਿੱਲੀਆਂ ਤੇ ਪਛਤਾਵੇ ਲੈ ਕੇ ਦੂਰ ਜਾਇਓ ਨਾ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਹਰ ਘੜੀ ਬਦਲਦੀ ਹੈ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਸਭ ਬੰਦਿਆਂ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਹੈ, ਸਭ ਬੰਦਿਆਂ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਹੈ। ਕੁਝ ਮਹਿਲ ਮਾੜੀਆਂ ਵਿੱਚ ਅਮੀਰੀ ਹੜਾਉਂਦੇ ਵੇਖੇ ਮੈਂ, ਕੁਝ ਮਹਿਲ ਮਾੜੀਆਂ ਵਿੱਚ ਅਮੀਰੀ ਹੜਾਉਂਦੇ ਵੇਖੇ ਮੈਂ, ਜਿਹਨੂੰ ਕਿਸੇ ਵੀ ਸ਼ੈ ਦੀ ਥੁੜ ਨਹੀਂ ਫਿਰ ਵੀ ਰੋਂਦੇ ਵੇਖੇ ਮੈਂ, ਜਿਹਨੂੰ ਕਿਸੇ ਵੀ ਸ਼ੈ ਦੀ ਥੁੜ ਨਹੀਂ ਫਿਰ ਵੀ ਰੋਂਦੇ ਵੇਖੇ ਮੈਂ। ਕਈਆਂ ਨੇ ਕੁਦਰਤ ਵਿੱਚੋਂ ਹੀ ਖੁਸ਼ੀਆਂ ਦੇ ਰਾਹ ਲੱਭ ਲਏ, ਕਈਆਂ ਨੇ ਕੁਦਰਤ ਵਿੱਚੋਂ ਹੀ ਖੁਸ਼ੀਆਂ ਦੇ ਰਾਹ ਲੱਭ ਲਏ, ਤਾਜ਼ੇ ਕੋਮਲ ਪੱਤਿਆਂ ਨੇ ਰੁੱਖਾਂ 'ਚੋਂ ਸਾਹ ਲੱਭ ਲਏ, ਤਾਜ਼ੇ ਕੋਮਲ ਨਵੇਂ ਪੱਤਿਆਂ ਨੇ ਰੁੱਖਾਂ 'ਚੋਂ ਸਾਹ ਲੱਭ ਲਏ। ਜਦੋਂ ਝੜੇ ਹੋਏ ਲਹਿਰਾਉਂਦੇ ਪੱਤੇ ਭੌਂ ਨੂੰ ਚੁੰਮਦੇ ਨੇ, ਜਦੋਂ ਝੜੇ ਹੋਏ ਲਹਿਰਾਉਂਦੇ ਪੱਤੇ ਭੌਂ ਨੂੰ ਚੁੰਮਦੇ ਨੇ, ਉਹ ਮਿੱਟੀ 'ਤੇ ਪੈ ਮਿੱਟੀ ਦੀ ਖੁਸ਼ਬੋਈ ਸੁੰਘਦੇ ਨੇ, ਉਹ ਮਿੱਟੀ 'ਤੇ ਪੈ ਮਿੱਟੀ ਦੀ ਖੁਸ਼ਬੋਈ ਸੁੰਘਦੇ ਨੇ। ਕਈਆਂ ਦੀ ਜ਼ਿੰਦਗੀ ਤਾਂ ਉਮਰੇ ਪੱਤਝੜ ਜਿਹੀ ਰਹਿ ਜਾਂਦੀ, ਕਈਆਂ ਦੀ ਜ਼ਿੰਦੜੀ ਤਾਂ ਉਮਰੇ ਪੱਤਝੜ ਜਿਹੀ ਲੰਘ ਜਾਂਦੀ, ਜਿਹੜੇ ਮਾਣਦੇ ਨਹੀਂ ਉਹ ਰੁੱਤਾਂ ਬਹਾਰਾਂ ਖੋਖਲੀ ਜਿਹੀ ਲੰਘ ਜਾਂਦੀ, ਜਿਹੜੇ ਮਾਣਦੇ ਨਹੀਂ ਉਹ ਰੁੱਤ ਬਹਾਰਾਂ ਖੋਖਲੀ ਜਿਹੀ ਲੰਘ ਜਾਂਦੀ। ਦੁੱਖ ਹੋਵੇ ਜਾਂ ਖੁਸ਼ੀ ਦੇ ਪਲ ਹਰ ਜਜ਼ਬਾਤ ਨੂੰ ਛੂਹੇ ਅੰਦਰ ਤਲ, ਦੁੱਖ ਹੋਵੇ ਜਾਂ ਖੁਸ਼ੀ ਦੇ ਪਲ ਹਰ ਜਜ਼ਬਾਤ ਨੂੰ ਛੂਹੇ ਅੰਦਰ ਤਲ, ਜੋ ਅੱਜ ਦੁੱਖ ਵਾਂਗਰ ਲੱਗਦਾ ਹੈ ਕੱਲ੍ਹ ਸਬਕ ਬਣ ਜਾਂਦਾ, ਜੋ ਅੱਜ ਦੁੱਖ ਵਾਂਗਰ ਲੱਗਦਾ ਹੈ ਕੱਲ੍ਹ ਸਬਕ ਬਣ ਜਾਂਦਾ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਕਦੀ ਹਾਸੇ ਗੂੰਜਾਂ ਗੂੰਜਦੀਆਂ ਕਦੀ ਚੁੱਪੀ ਛਾ ਜਾਂਦੀ, ਕਦੀ ਹਾਸੇ ਗੂੰਜਾਂ ਗੂੰਜਦੀਆਂ ਕਦੀ ਚੁੱਪੀ ਛਾ ਜਾਂਦੀ, ਦਿਲ ਹਾਰੇ ਨਾ ਇਹ ਰਹੇ ਹੌਂਸਲਾ ਸਫੁਰਤੀ ਆ ਜਾਂਦੀ, ਦਿਲ ਹਾਰੇ ਨਾ ਇਹ ਰਹੇ ਹੌਂਸਲਾ ਸਫੁਰਤੀ ਆ ਜਾਂਦੀ। ਇਹ ਜ਼ਿੰਦਗੀ ਹੈ ਜੋ ਹਰ ਪਲ ਅੱਗੇ ਅੱਗੇ ਚੱਲਦੀ ਹੈ, ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ ਹਰ ਘੜੀ ਬਦਲਦੀ ਹੈ, ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ ਹਰ ਘੜੀ ਬਦਲਦੀ ਹੈ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਦੁੱਖ ਸੁੱਖ। ਦੁੱਖ ਸੁੱਖ ਦੋ ਮਹਿਮਾਨ ਜ਼ਿੰਦਗੀ ਦੇ, ਦੁੱਖ ਸੁੱਖ ਦੋ ਮਹਿਮਾਨ ਜ਼ਿੰਦਗੀ ਦੇ, ਜਿਹੜੇ ਕਦੀ ਕਦੀ ਵਾਰੋ ਵਾਰੀ ਆਉਂਦੇ ਜਾਂਦੇ ਨੇ, ਜਿਹੜੇ ਕਦੀ ਕਦੀ ਵਾਰੋ ਵਾਰੀ ਆਉਂਦੇ ਜਾਂਦੇ ਨੇ। ਦੋਵੇਂ ਮਜ਼ਬੂਰ ਹੁੰਦੇ ਸਮਿਆਂ ਦੇ ਹੱਥੋਂ, ਦੋਵੇਂ ਮਜ਼ਬੂਰ ਹੁੰਦੇ ਸਮਿਆਂ ਦੇ ਹੱਥੋਂ, ਤਾਂ ਹੀ ਬਾਹਲੀ ਦੇਰ ਤੱਕ ਕਿਸੇ ਕੋਲ ਨਾ ਠਹਿਰਦੇ, ਤਾਂ ਹੀ ਬਾਹਲੀ ਦੇਰ ਤੱਕ ਕਿਸੇ ਕੋਲ ਨਾ ਠਹਿਰਦੇ। ਇੱਕ ਆਵੇ ਦੂਜਾ ਜਾਵੇ ਕਦੀ ਰੋਵੇ ਤੇ ਹਸਾਵੇ, ਇੱਕ ਆਵੇ ਦੂਜਾ ਜਾਵੇ ਕਦੀ ਰੋਵੇ ਤੇ ਹਸਾਵੇ, ਇੱਕ ਅੱਖਾਂ ਵਿੱਚ ਅੱਥਰੂਆਂ ਦੇ ਸੈਲਾਬ ਲੈ ਕੇ ਆਵੇ ਤੇ ਦੂਜਾ ਖਿੜ ਕੇ ਹਸਾਵੇ ਬੰਦਾ ਔਖ ਭੁੱਲ ਜਾਵੇ, ਇੱਕ ਅੱਖਾਂ ਵਿੱਚ ਅੱਥਰੂਆਂ ਦਾ ਸੈਲਾਬ ਲੈ ਕੇ ਆਵੇ ਤੇ ਦੂਜਾ ਖਿੜ ਕੇ ਹਸਾਵੇ ਬੰਦਾ ਔਖ ਭੁੱਲ ਜਾਵੇ। ਇਸ ਹੋਂਦ ਤੋਂ ਬਗੈਰ ਵੀ ਨਿਰਾਸ਼ ਜ਼ਿੰਦਗੀ, ਇਸ ਹੋਂਦ ਤੋਂ ਬਗੈਰ ਵੀ ਨਿਰਾਸ਼ ਜ਼ਿੰਦਗੀ, ਨੀਰਸ ਬੇਰੰਗ ਤੇ ਅਵਾਕ ਜ਼ਿੰਦਗੀ, ਨੀਰਸ ਬੇਰੰਗ ਤੇ ਅਵਾਕ ਜ਼ਿੰਦਗੀ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਸਿਹਤ। ਧਨ ਦੌਲਤ ਮਾਨ ਤੇ ਸ਼ੌਹਰਤ ਸਾਰੀ, ਸਿਹਤ ਅੱਗੇ ਥੱਲੇ ਨੇ, ਧਨ ਦੌਲਤ ਮਾਨ ਤੇ ਸ਼ੌਹਰਤ ਸਾਰੀ, ਸਿਹਤ ਅੱਗੇ ਥੱਲੇ ਨੇ, ਤੰਦਰੁਸਤ ਮਨ ਸਰੀਰ ਨਾਲ ਹੀ ਜੀਵਨ ਦੇ ਰੰਗ ਪੱਲੇ ਨੇ, ਤੰਦਰੁਸਤ ਮਨ ਤੇ ਸਰੀਰ ਨਾਲ ਹੀ ਜੀਵਨ ਦੇ ਰੰਗ ਪੱਲੇ ਨੇ। ਚੰਗਾ ਸਾਦਾ ਸਾਫ਼ ਭੋਜਨ ਤੇ ਕਸਰਤ ਸਾਥ ਨਿਭਾਉਂਦੀ ਹੈ, ਚੰਗਾ ਸਾਦਾ ਸਾਫ਼ ਭੋਜਨ ਤੇ ਕਸਰਤ ਸਾਥ ਨਿਭਾਉਂਦੀ ਹੈ, ਤੇ ਦੂਜੇ ਪਾਸੇ ਮਨ ਵੀ ਈਰਖਾ ਰਹਿਤ ਰਹੇ ਤਾਂ ਸੰਪੂਰਨਤਾ ਖਵਾਉਂਦੀ ਹੈ, ਤੇ ਦੂਜੇ ਪਾਸੇ ਮਨ ਵੀ ਈਰਖਾ ਰਹਿਤ ਰਹੇ ਤਾਂ ਸੰਪੂਰਨਤਾ ਖਵਾਉਂਦੀ ਹੈ। ਤੂੰ ਦੌਲਤ ਕੱਲ੍ਹ ਵੀ

0: ਲੈਣੀ ਪਰ ਸਿਹਤ ਦੀ ਅੱਜ ਤੋਂ ਸੰਭਾਲ ਰੱਖੀ। ਤੂੰ ਦੌਲਤ ਕੱਲ ਵੀ ਕਮਾ ਲੈਣੀ ਪਰ ਸਿਹਤ ਦੀ ਅੱਜ ਤੋਂ ਸੰਭਾਲ ਰੱਖੀ। ਦੌਲਤ ਸੁਖਾਵਾਂ ਬੰਦੇ ਨੂੰ ਬਣਾ ਦਿੰਦੀ, ਦੌਲਤ ਸੁਖਾਵਾਂ ਤੇ ਬੰਦੇ ਨੂੰ ਬਣਾ ਦਿੰਦੀ ਪਰ ਸਿਹਤ ਬਾਜੋਂ ਸਭ ਢੇਰੀਆਂ ਨੇ, ਪਰ ਸਿਹਤ ਬਾਜੋਂ ਸਭ ਢੇਰੀਆਂ ਨੇ। ਸਡੋਲ ਤੰਦਰੁਸਤ ਸਿਹਤਮੰਦ ਤਨ ਇਸ ਸਰਮਾਏ ਦੀਆਂ ਤਿਜੋਰੀਆਂ ਨੇ। ਸਡੋਲ ਤੰਦਰੁਸਤ ਸਿਹਤਮੰਦ ਤਨ ਇਸ ਸਰਮਾਏ ਦੀਆਂ ਤਿਜੋਰੀਆਂ ਨੇ। ਹੌਸਲਾ ਧੀਰਜ ਤੇ ਬੰਦਗੀ ਵੀ ਤਣਾਅ ਦੇ ਬੋਝ ਹੇਠੋਂ ਸਾਨੂੰ ਕੱਢ ਲੈਂਦੇ। ਹੌਸਲਾ ਧੀਰਜ ਤੇ ਬੰਦਗੀ ਵੀ ਤਣਾਅ ਦੇ ਬੋਝ ਹੇਠੋਂ ਸਾਨੂੰ ਕੱਢ ਲੈਂਦੇ। ਨਸ਼ੇ ਰਹਿਤ ਤੇ ਆਨੰਦਮਈ ਜੀਵਨ ਸਕੂਨ ਭਰੀ ਜ਼ਿੰਦਗੀ ਲੱਭ ਲੈਂਦੇ। ਨਸ਼ੇ ਰਹਿਤ ਤੇ ਆਨੰਦਮਈ ਜੀਵਨ ਸਕੂਨ ਭਰੀ ਜ਼ਿੰਦਗੀ ਲੱਭ ਲੈਂਦੇ। ਸਿਹਤ ਵਿਸ਼ਾ ਹੈ ਗੰਭੀਰਤਾ ਦਾ, ਜੀਵਨ ਸ਼ਕਤੀ ਤੇ ਸਹਿਨਸ਼ੀਲਤਾ ਦਾ। ਸਿਹਤ ਵਿਸ਼ਾ ਹੈ ਗੰਭੀਰਤਾ ਦਾ, ਜੀਵਨ ਸ਼ਕਤੀ ਤੇ ਸਹਿਨਸ਼ੀਲਤਾ ਦਾ। ਸਿਹਤ ਵਾਜੋਂ ਸਭ ਖੁਸ਼ੀਆਂ ਅਧੂਰੀਆਂ ਨੇ, ਸੁਖਾਵੇਂ ਸੁਫਨੇ ਵੀ ਮਜਬੂਰੀਆਂ ਨੇ। ਸਿਹਤ ਵਾਜੋਂ ਸਭ ਖੁਸ਼ੀਆਂ ਅਧੂਰੀਆਂ ਨੇ, ਸੁਖਾਵੇਂ ਸੁਫਨੇ ਵੀ ਮਜਬੂਰੀਆਂ ਨੇ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਖੱਜਲ ਖੁਆਰ। ਬੜੀ ਖੱਜਲ ਖੁਆਰੀ ਕਰ ਬੈਠਾ ਤੇ ਮਿਲਦਾ ਨਹੀਂ ਓ ਯਾਰ, ਬੜੀ ਖੱਜਲ ਖੁਆਰੀ ਕਰ ਬੈਠਾ ਤੇ ਮਿਲਦਾ ਨਹੀਂ ਓ ਯਾਰ। ਬੜੇ ਅੱਤ ਵਸੀਲੇ ਕਰ ਬੈਠਾ ਤੇ ਉਮਰਾਂ ਅੱਧ ਵਿਚਕਾਰ, ਬੜੇ ਅੱਤ ਵਸੀਲੇ ਕਰ ਬੈਠਾ ਤੇ ਉਮਰਾਂ ਅੱਧ ਵਿਚਕਾਰ। ਕਿੱਥੇ ਕਿੱਥੇ ਨਹੀਂ ਪਾਲਿਆ ਕਦੀ ਮੰਦਰੀ ਕਦੀ ਮੀਨਾਰ, ਕਿੱਥੇ ਕਿੱਥੇ ਨਹੀਂ ਪਾਲਿਆ ਕਦੀ ਮੰਦਰੀ ਕਦੀ ਮੀਨਾਰ। ਬੰਦਿਆ ਕਰਮਾਂ ਦੇ ਗੇੜ ਨੇ ਕੋਈ ਟਾਵਾਂ ਲੰਘਦਾ ਪਾਰ, ਬੰਦਿਆ ਕਰਮਾਂ ਦੇ ਗੇੜ ਨੇ ਕੋਈ ਟਾਵਾਂ ਲੰਘਦਾ ਪਾਰ। ਬੜੀ ਖੱਜਲ ਖੁਆਰੀ ਕਰ ਬੈਠਾ ਤੇ ਮਿਲਦਾ ਨਹੀਂ ਓ ਯਾਰ, ਬੜੀ ਖੱਜਲ ਖੁਆਰੀ ਕਰ ਬੈਠਾ ਤੇ ਮਿਲਦਾ ਨਹੀਂ ਓ ਯਾਰ। ਆ ਜਿੰਦੜੀ ਉਸੇ ਵਾਰ ਦਿਆਂ ਜਿਹਦੀ ਮਹਿਮਾ ਅਪਰੰਪਾਰ, ਆ ਜਿੰਦੜੀ ਉਸੇ ਵਾਰ ਦਿਆਂ ਜਿਹਦੀ ਮਹਿਮਾ ਅਪਰੰਪਾਰ। ਮਨ ਖੋਜੀ ਹੋਇਆ ਭਾਲ ਦਾ ਕੀ ਰੂਪ ਕੀ ਰੰਗ ਆਕਾਰ, ਮਨ ਖੋਜੀ ਹੋਇਆ ਭਾਲ ਦਾ ਕੀ ਰੂਪ ਕੀ ਰੰਗ ਆਕਾਰ। ਖੌਰੇ ਮਨ ਦੇ ਹਨੇਰਿਆਂ ਵਿੱਚ ਲੁਕੀ ਕੋਈ ਚਾਨਣ ਵਾਲੀ ਤਾਰ, ਖੌਰੇ ਮਨ ਦੇ ਹਨੇਰਿਆਂ ਵਿੱਚ ਲੁਕੀ ਕੋਈ ਚਾਨਣ ਵਾਲੀ ਤਾਰ। ਬੜੀ ਖੱਜਲ ਖੁਆਰੀ ਕਰ ਬੈਠਾ ਤੇ ਮਿਲਦਾ ਨਹੀਂ ਓ ਯਾਰ, ਬੜੀ ਖੱਜਲ ਖੁਆਰੀ ਕਰ ਬੈਠਾ ਤੇ ਮਿਲਦਾ ਨਹੀਂ ਓ ਯਾਰ।
1: ਹੁਣੇ ਅਸੀਂ ਸੁਣ ਰਹੇ ਸੀ ਕਵਿਤਾ ਪਾਠ, ਤੇ ਕਵਿਤਾ ਪਾਠ ਕਰ ਰਹੇ ਸੀ ਸੁਖਵਿੰਦਰ ਕੌਰ, ਤੇ ਆਓ ਹੁਣ ਸੁਣਦੇ ਹਾਂ ਗੀਤ। ਸਭ ਤੋਂ ਪਹਿਲਾਂ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਸੁਣਦੇ ਹਾਂ ਗੀਤ ਹੌਲੀ ਹੌਲੀ ਹੋ ਗਿਆ ਏ ਪਿਆਰ।

ਹੁਣੇ ਅਸੀਂ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਹੈ ਜਗ ਜਿਉਂਦਿਆਂ ਦੇ ਮੇਲੇ। ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਹਰਭਜਨ ਮਾਨ ਨੇ।

ਹੁਣੇ ਅਸੀਂ ਇਹ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਬਰਗਤ ਸਿੱਧੂ ਦੀ ਆਵਾਜ਼ ਵਿੱਚ ਗੀਤ ਮਹਿਰਮ ਦਿਲਾਂ ਦਾ ਜੇ ਹੋਵੇ।